0: ਖਾਦ ਵਾਦ ਵੀ ਲੱਗ ਜਾਏਗੀ
1: ਘਰ ਨਾ ਲੱਗ
0: ਖਾਲੀ ਤੋੜ ਦਿਓ ਔਰ ਖੋਦ ਲਾਓ
1: ਅਬ
0: ਲਾਈ ਉਡਾਈ ਤਾਂ ਕਰਨੀ ਪੜੇਗੀ
1: ਅਬ ਅੱਜ ਕੱਲ੍ਹ ਤੋ ਦਵਾਈ ਕਰਵਾ ਲਾ ਕੇ ਡਾਇਰੈਕਟ ਰੰਡਾਈ ਵੀ
0: ਲੈ ਲੈ ਅਗਰ ਕਰਾਂ ਤੋ ਕਾਇ ਪਾਈ ਦੋ ਹੋਗੋ
1: ਨਾ ਪਾਈ ਦੋ ਤੁਝ ਕੋਪਣੀਓ ਕੋ ਬਲਾ ਕੇ ਬੁੰਦੋ ਜਬ ਕੋ ਜੇ ਲੋਕ ਬਾਗਾ ਨਾ ਨੀਂਦ ਵਿੱਚ ਅਬ ਆਪ ਤੋ ਗਾਈ ਤੇ ਨੀਂਦ ਲੇ ਜਾ
0: ਗੁੰਦ ਬਾਗੇ ਮਾਰੇ
1: ਆ ਗੁੰਦ ਬਾਗੇ
0: ਡਾਈ ਬੰਦ ਕਰ ਨਾ
1: ਬੰਦ ਕਰ ਕੋ ਦਵਾਈ ਕਰੇ ਤੇ ਡਾਇਰੈਕਟ
0: ਮੱਕਾ ਕੋ ਕਾਇ ਤਰੀ ਕੋ ਚ ਖਬੋਰ ਚ ਮੱਕਾ
1: ਅਬਾਰੀ ਹੋਰ ਤੋ
0: ਪਾਕ ਗਾ ਵਾਈ ਵਿੱਚ ਛਟਗਾ ਹੋਰ ਗਾ
1: ਹੋਰ ਤੋ ਉਂਦ ਟਰੈਕਟਰ ਹੋ ਗਿਆ
0: ਮੂੰਗਫਲੀ ਕੀ ਤੋ ਕਿਸੇ ਕਿਸਮ ਸੇ
1: ਸਫੇਦ ਮੂੰਗਿਆ ਕੀ ਆ ਉਸ ਸਫੇਦ ਕੀ
0: ਨਹੀਂ ਕਿਸਮ ਕੋ ਨਾਮ ਕਹੇ ਤੇ
1: ਕਿਸਮ ਤੁਮਾਂ ਨਾ ਜਾਣ
0: ਅਜੇ ਤੋ ਸਫੇਦ ਮੂੰਗਿਆ ਕੀ ਬੜੀ ਪੈਦਾਵਾਰ ਹੋ ਜੇ ਰਾਤਾ ਮੂੰਗਿਆ ਕੀ ਬੜੀ
1: ਉਹ ਲਾਲ ਕੀ ਤੋ ਲਾਲ ਕੀ ਤੋ 4-5 ਸਾਲ ਜ਼ੂ ਮੂੰਗਿਓ ਨਾ ਫੁੱਲ
0: ਮੂੰਗਿਓ ਨਾ
1: ਫੁੱਲੇ ਵਾ ਫੁੱਲ ਜਾਓ ਤੇ ਬੜੀ ਭਾਈ ਜਾ ਮੂੰਗਿਓ ਨਾ ਫੁੱਲ ਕੋਲ ਬਲਾ
0: ਫੁੱਲ ਜਿਆਦਾ ਮੂੰਗਿਓ ਨਾ ਫੁੱਲ
1: ਜਿਆਦਾ ਹੋ ਬਲਾ ਬਰਸਾਤ ਕਾਈ ਜੀ ਕੋ ਸਰ ਜੂ
0: ਅਰ ਜਿਆਦਾ ਮੂੰਗਿਓ ਨਾ ਫੁੱਲ ਜਿਆਦਾ ਆਪਣੀ ਪਾਈ ਤੋ ਨਾ ਬਲਾ
1: ਪਾਈ ਤੋ ਨਾ ਬਲਾ ਮੂੰਗਿਓ ਨਾ ਫੁੱਲ
0: ਬੋਸ ਤੋ ਮੂੰਗਿਆ ਮੈਂ ਕਟੋ
1: ਮੂੰਗਿਆ ਮੈਂ ਕਟੋ ਕੋ ਜੋ ਖਤਮ ਹੋ ਗਈ ਲਾਲ ਪਰ ਮੂੰਗ ਪੜੀ
0: ਤੋ ਅਜੇ ਮੱਕਾ ਅਬ ਹੋ ਰਗਾ
1: ਅਬ
0: ਤੋ ਮੱਕਾ ਮਕਾਈ ਕਿਸੇ ਕਿਸਮ ਲਿਓ ਚ ਤਾ ਮੱਕਾ
1: ਕਿਸਮ ਵੀ ਯਾਦ ਗੋ ਨਾ ਬਲਾਉ ਦੁਕਾਨ ਵਾਲਾ ਸੁ ਲੈ ਜਾਵਾ ਤੋ
0: ਆਵ ਬੜੀ ਵੀ ਕਿ ਖੋਦਰ ਬਾਜ਼ਾਰ ਮੇ ਵੇਚਦਾ
1: ਹਾਂ ਬਾਜ਼ਾਰ ਮੇ ਵੇਚਦਾ
0: ਤੋ ਬਾਜ਼ਾਰ ਮੋ ਕੋਈ ਮੰਡੀ ਮੇ ਵੇਚ ਰਾ ਹੋ ਜੋ ਕੋਈ ਮਤਲਬ ਜੇ ਜਾ ਅਟਵਾੜਾ ਮੇ ਵੇਚ ਦਿਓ ਜੋ ਕੋਈ ਦੁਕਾਨ ਵਾਲਾ ਹੈ ਵੇਚ ਦਿਓ ਜੋ
1: ਵਾ ਤੋ ਕਹੇ ਜੇ ਮੰਡੀ ਲਾ ਕੇ ਸਬਜ਼ੀ ਮੰਡੀ ਮੇ ਜਾਓ ਜੇ ਮਨ ਕੇ ਲੈ ਜਾਓ ਤੋ ਵਾ ਹੈ
0: ਨਾ
1: ਵਪਾਰੀ ਲੋਕ ਤਾਂ ਆਵੇ ਹੀ ਨਹੀਂ ਜਾਂਦੇ ਸਭ ਵੇਚ ਵਾਲੇ ਲੈ ਜਾਓ ਬਾਹਰ
0: ਅਜੇ ਮੋਬਾਈਲ ਲਗਾ ਲਿਓ
1: ਤਾਂ ਉਹ ਨੋ ਬਾਹਰ ਆ
0: ਤੋ ਇਹ ਤੋ ਬੜੀ ਸਰਾ ਵੀ ਸੇ ਵੇਚ ਦਿੱਤਾ
1: ਆ ਉਹ ਵਾਨੀ ਵੀ ਸੇ ਵੇਚ ਦਿੰਦਾ ਤੇ ਫਿਰ ਮੱਕਾ ਖੜੇ ਹੀ ਜੇ
0: ਹੈ ਨਾ ਜੇ ਜਾਂ ਆਪਣੇ ਸਬਜ਼ੀ ਕੋ ਕੰਮ ਕਰਾ ਦਾ ਨਾ ਉਹ ਤਰੀਕਾ ਉਸ ਕਰ ਰਿਹਾ ਜੇ ਸਬਜ਼ੀ ਮੈਂ ਰੋਜ਼ ਪੀਸ ਆ ਜਾਓ ਸਰਾ ਆਤਾ ਹੈ ਅਰਫੀ ਸਾਹਿਬ ਉਹ ਚੱਲ ਹੋ ਜਾਊਗਾ ਆਪਣੇ ਕੰਨ
1: ਕਿ ਜੀ ਕ ਖੇਤੀ ਜੇ ਉਹ ਜਾਨਵਰ ਰਬੂ ਜਰੂਰ
0: ਬਿਲਕੁਲ ਬਹੁਤ ਬੜੀਆ
1: ਹੈ ਭਾਈ ਆਪਣੀ ਇੰਡੋਲੀ ਸਾਈਡ ਨੂੰ ਬੁੰਦੀ ਮ ਗਿਆ ਤਾ ਤੂੰ ਹਰ ਆਦਮੀ ਜਾਨਵਰ
0: ਜਾਨਵਰ ਰਗਣ
1: ਤੂੰ ਕਮ ਸੇ ਕਮ 2 ਕਿਲੋ ਦੁੱਧ ਹੋ ਜਾਂ 1 ਕਿਲੋ
0: ਬਿਲਕੁਲ ਬਹੁਤ ਬੜੀਆ ਬਹੁਤ ਬੜੀਆ ਬਾਤ ਕਰ
1: ਯਾ ਐਸਟਾ ਖੇਤੀ ਮਾ ਆਉਜਾ ਆਪਣੇ ਅਰ ਆਪਣ ਖੇਤੀ ਨੂੰ ਕਾਈ ਸਮਝੇ ਦੰਦੂ ਤੇ ਤੂੰ ਐਸਟਾ ਖੇਤੀ ਮਾ ਆਉਜਾ
0: ਅਗਰ ਆਪਣ ਖੇਤੀ ਦੰਦੂ ਸਮਝ ਖੇਤੀ ਦੰਦੂ ਸਮਝ ਕਰਾਂ ਤਾਂ ਜ਼ਰੂਰ ਭਾਈ ਤੂੰ ਮਲੋਗੋ ਅਗਰ ਖੇਤੀ ਆਪਣੀ ਖੇਤੀ ਮਾ ਨਰ ਚਾ ਲਗਾਣਾ ਤਾਂ ਕਾਈ ਵੀ ਨਾ ਹੋ
1: ਨਾ ਬੜੀ ਐਸਟਾ ਕੰਮ ਦੁੱਧ ਦੰਦੂ
0: ਕਰਾਂ
1: ਜਾਨਵਰ ਨੂੰ ਨੁਕਸਾਨ ਕੋਈ ਨਹੀਂ
0: ਬਿਲਕੁਲ ਯਾਨੀ ਖੇਤੀ ਕੀ ਲੈ ਰਹਾ ਆਪਣੀ ਕਈ ਸਾਰਾ ਕੰਮ ਜੇ
1: ਦੂਸਰਾ ਕੰਮ ਕਰ
0: ਬਲ ਉਹ ਕਰਨੀ ਪੜਗਾ ਜੇ ਆਪਣ ਖੇਤੀ ਕੀ ਲਾ ਰਹਾ ਜਾਨਵਰ ਰੱਖ ਰਿਹਾ ਜਾਂ ਜੋ ਵੀ ਇਹ ਕੰਮ ਜਾਂ ਮੰਨ ਲਓ ਬੜੀ ਖੇਤੀ ਕਰ ਰਿਹਾ ਛੋਟੀ ਮੋਟੀ ਆਪਣ ਸਬਜ਼ੀ ਲਗਾ ਲੈ
1: ਭਾਈ ਸਾਹਿਬ ਆਦ ਦੰਤਾ ਹੈ ਆਪਣ ਖੇਤ ਮੇ ਦਵਾ ਦਵਾਈ ਲੈ ਜਾਂ ਮਤਲਬ ਤੋ ਮੂੰ ਦੁਕਾਨਦਾਰ ਨੂੰ ਖੁਦ ਮਲੇ ਆ ਤੋ ਗਾਜ਼ ਮਰ ਜਾ ਪੂਰੋ ਨਾ ਮਣ ਜਾ ਭਾਈ ਆਪਣੇ ਕਹੀਂ ਜੀ ਜਾਨ ਬੜ ਜੀ ਯਾਰ ਤੂੰ ਕੰਮ ਤੋ ਕਰਨ ਦੇ ਯਾਰ ਯਾਰ ਬੜਾ ਕੰਮ ਪਟ ਗਿਆ ਤਾਂ
0: ਬਿਲਕੁਲ ਬਹੁਤ ਬੜਿਆ
1: ਤੂੰ ਤੋ ਪਾਈ ਦੂ ਤੇ
0: ਬਹੁਤ ਬੜਿਆ ਆਪਨੇ ਸਾਹਿਬ ਮਾਸ ਬਾਤ ਕਰੀ ਬਹੁਤ ਬਹੁਤ ਧੰਨਵਾਦ ਰਾਮ ਰਾਮ ਸਾਹਿਬ
1: ਰਾਮ
2: ਭਾਈ ਬਣਾਉ ਅੱਜ ਜੋ ਚ ਆਪਣਾਇਆ ਗਾਉਂ ਕਿਸ਼ਨਗੰਜ ਔਰ ਜ਼ਿਲ੍ਹਾ ਬਾਰਮ ਬਹੁਤ ਹੀ ਆਛੋ ਗਾਉਂ ਚੋ ਖੇਤੀਬਾੜੀ ਵੀ ਯਹਾਂ ਕੀ ਬਹੁਤ ਬੜੀਆ ਚੀ ਪਾਣੀ ਕੋ ਸਾਧਨ ਵੀ ਯਹਾਂ ਪ੍ਰਯਾਪਤ ਚ ਬੋਰਿੰਗ ਵੀ ਚ ਨਦੀ ਸੁ ਵੀ ਪਾਣੀ ਆਉ ਚ ਫਸਲਾਂ ਵੀ ਯਹਾਂ ਧਾਨ ਚ ਸੋਇਆਬੀਨ ਚ ਗਾਉਂ ਚ ਮੂੰਗਫਲੀ ਚ ਮੱਕਾ ਚ ਸਭੀ ਤਰ੍ਹਾਂ ਦੀਆਂ ਫਸਲਾਂ ਹੋ ਚ ਅਗਲਾ ਸ਼ਨੀਵਾਰ ਕਾ ਦਿਨ ਆਪਾਂ ਕੋਈ ਨਵਾਂ ਗਾਉਂ ਮਚਾ ਲਾਂਗਾ ਆਜ ਤੋਂ ਆਪ ਕਾ ਦਿਨ ਨਵਾਂ ਇੱਕ ਤਾਈ ਦਿਓ ਆ ਗਿਆ ਚਾਲਾ ਸਾ ਰਾਮ ਰਾਮ ਇਹ ਕਾਰਜਕ੍ਰਮ ਕਾ ਸੰਯੋਜਕ ਸ੍ਰੀ ਤੇਜ ਰਾਮ ਮੀਣਾ ਪ੍ਰਸਤੁਤ ਕਰਤਾ ਹਿਮਾਂਸ਼ੂ ਨਾਮਾ ਔਰ ਪ੍ਰਸਤੁਤੀ ਸਹਿਯੋਗ ਰਿਹਾ ਆਪਕਾ ਧੰਨਵਾਦ ਕੋ